ਅਜੇ ਮੁੰਡਾ ਪਕੜੇਗਾ ਭਾਂਜਾ ਬਾਦਸ਼ਾਹ ਰੇ ਜਿਸੇ ਮੱਛੀ ਨੇ ਖੀਰ ਸੇ ਜੀ ਹੋਰ ਕਿਆ ਤੋ ਪਕੜੇ ਸਾਂਜਾ।